0: que bagicha.
1: ਪਰ ਰੀਤ ਵਰੰਗੀ ਕਿਆ ਮਿਲਾਵੇ ਕਾ ਫਾਣੇ ਕਸਮੇ ਬਦਲ ਕਰ ਲਈ ਉਮ ਦਿੱਤਿਆ
2: ਸਹ ਦਿੱਤਿਆ ਹਮਾ ਤੇ ਹੋਰਿਹਾ ਕੋ ਦਿਨ ਗੇ ਵਸ ਬੈਵਰੇ ਉਮਾ ਹੋਰਿਹਾ ਕੋ ਦਿਨ ਗੇ ਬਾਲ ਲਮਾ ਇੱਕ ਦੱਤ ਮੈਂ ਮੈਂ ਮਸੇ ਕਿਆ ਕੋ ਰਣੇ ਮੈਂ ਹਫਤਾ ਬੰਦ ਗੇ ਨਿਮੂ ਦੇ ਮੀ ਹਾਰ ਮੈਂ ਤਾਂ ਹੋਣੇ ਰੋ ਦੋਸੇ ਹਫਤਾ ਬੰਦ ਗੇ ਨਿਮੂ ਤਾਂ ਕੋਲੇ ਕੁਲਗਤ ਗੋਤੇ ਗਾ ਫਾਹਾ ਗਾ ਕੋਰਵੇ ਤੋ ਤੇ ਮਸੇ ਕਤੇ ਪੋਣੇ ਮੈਂ ਹੰਦਾਂ ਵੀ ਉਮ ਮਸੇ ਕੇ ਤੇਰਿੰਗੇ ਦੋਸ ਮੈਂ ਫਾਹਾ ਗਾ ਕੋਰਣੀ ਹਮਾ ਰਾਜੇ ਕੰਨਨ ਨੂੰ ਮੁਲ ਦੁਨੀਏ ਗਾ ਵਰ ਕੁਲਗਤ ਕੋ ਫਾਹ ਕੋਰਵੇ ਦੋ ਹੈ ਮੈਂ ਹਮਾ ਇੱਕ ਦਾਇਰਾ ਤੱਕ ਕਾ ਇੱਕ ਮੀ ਹੋਂ ਐਬ ਮਸੇ ਕੇ ਕੋਰੇ ਦੋ ਹਮਾ ਸਿਹੀ ਦਾਇਰਾ ਵਿਫਾਰੀ ਗੇ ਦਾਇਰਾ ਹਮਾ ਇਹੋ ਤੱਕ ਗੋਸ ਮਸੇਕਤੇ ਨੈਂਗੇ ਵਸ ਦਾਇਰਾ ਨੇਤੇ ਬਣਵਾ ਕੇ ਦੋਗਾ ਕਰਨ ਆਣੇ ਹਨ
1: ਮੀ ਬਗੀਚਾਇ ਮੀ ਉਮਦਤ ਮੈਨ ਦਿਮਾਵਾ ਕੁਦਿੰਨ ਕੀ ਵਸ ਬੋਡੂ ਹੈਗੇ ਕੋਮਸ ਕਹਾਲਾ ਮਸੇਕਤੇ ਕੁਰਾਨ ਕੁਦਿੰ ਕਮਾ ਦੱਤ ਮੈਂ ਉਮੀਦ ਕੁਰਨੇ
2: ਇਹ ਮਹਾਮਾ ਤੀਗੇ ਤਰੇ ਕੋਮ ਮੈਂ ਕੁਝ ਕੋਸ ਬੋਡੂ ਹੈਗੇ ਕੋਮਸ ਦਾਇਰਾ ਹਿਆਰ ਕੁਰਾਨ ਪਰ ਮੁਹਿਮ ਕਮੇ ਕੋਮ ਮੈਂ ਦਾਇਰਾ ਹਿਆਰ ਕੁਰੀ ਨਮਸ ਕੁਰਾ ਮਸੇਕਤੇ ਵਰ ਫਰਵਾ ਤੇ ਕਮਾ ਕੋ ਵਰ ਗਾਇਆ ਵੇਗੇ ਕੁਰਾ ਇਕ ਜਕ ਵਾਰ ਲੋਬਿੰ ਕੁਰਾ ਕਮੇ ਗ ਗਤੁ ਗ ਕੁਰੇਮ ਕੋਮੇ ਕਮੇ ਸਿਰਾਦ ਕੁਰੇ ਆ ਵਾਰ ਰੰਗਲਾ ਕੁਰੇ ਵੇਣ ਹੁਰਿਹਾ ਕੋ ਦਿਮ ਵਸ ਹੰਦਾਂ ਕੁਰਮ ਵਾਣ ਐਵਸ ਮਸੇਕਤੇ ਕੀ ਦੇਰਾ ਮਸੇਕਤੇ ਨੋਂਦਾ ਐ ਐਹ ਮੀ ਹਕੰ ਐਹ ਤੇਰੇ ਵੇਦੇ ਗੋਤਾ ਕੁਰਾ ਕਮੇ ਵਸ ਨੋਣੀ ਓਫੀ ਹੋਗਾ ਮੇਜ਼ਕਾ ਗੋਂਡੇ ਕੈਰੀ ਗਾ ਇੰਦੇ ਗੇਂ ਕੁਰਾ ਮਸੇਕਤੇ ਕਮ ਵਸ ਕੋਮੇ ਮਸੇਕਤੇ ਕੀ ਸੇਗੇ ਸਭ ਐਹਮ ਬਾਇਕਾ ਵਾਰ ਮੁਹਿਮ ਫਾਇਦਾ ਤਕੇ ਵਾਣ ਮਸੇਕਤੇ ਐਹ ਮਹੁਰਿਆ ਕੋ ਦਿਮ ਵਸ ਹੰਦਾਂ ਕੁਰਮ ਵਾਣ ਬਾਕੀ ਮਸੇਕਤੇ ਕੁਰਾ ਬਾਇਕੀ ਮੁਜਤਮੋ ਗ ਦੱਬਾਈ ਕੇ ਗੋਤੁ ਗ ਦੇਖੇ ਗੇਂ ਨੋਣ ਐਹ ਕੋਮੇ ਮੀ ਹਕ ਵਸ ਹਮ ਐ ਫੁਰੀ ਹਮ ਇਹਤਰਾਮਾ ਗਦਰਾ ਲੋਬੇ ਦੇਮ ਵਾਣ ਬਾਇਂਗੇ ਐ ਮੁਮਿਦ ਕੁਰਾ ਮੀ ਮਸੇਕਤ ਤੇਰਿੰਗੇ ਦੋਸ ਫਾਹ ਕੋਰੇ ਗੇਂ ਦਾਇਰੋ ਤੇ ਕੋ ਦੇ ਮੀ ਕੰ ਹੰਦਾਣੁ ਗ ਬਾਟਾਣ ਕਮ
1: ਕੋਬਾ ਮਿਹਾਰ ਦੇ ਕੁਝਕਾ ਵਾਹਕ ਦੱਕਾਲਮ ਵੀ ਕੰਨੇਗੇ
2: ਵਾਹਕ ਦੱਕਾਲਮ ਵੀ ਮਿਹਾਰੋ ਐਬੋ ਤੇ ਕੁਝਕਾ ਗੋਲੇਫਾ ਇਹਗਾ ਵਾਹਕ ਦੱਕਾਲਮ ਅਸਲਾਮ ਅਲੈਕੁਮ
3: ਵਾਲੇਕੁਮ ਅਸਲਾਮ
2: ਇਬਾਨਾ
3: ਲੱਬਾ
2: ਕੀ ਨੰ ਹਾਲੋ
3: ਅਲਹਮਦੁਲਿਲਾਹ ਰੰਗਾਲੋ
2: ਕੀ ਕੋਲਣੀ ਮਿਆਦੋ
3: ਫੈਨੋਲਣੀ
2: ਮੋਰੰਗਫੈ ਫੈਤਲ ਲੰਮੀ ਓਲਣੀ
3: ਲੱਬਾ
2: ਓਕੇ ਇਬਾਨਾ ਬੋਡੋ ਐਗੇਂ ਕੋਂਕਹਲਾ ਮਸੇਕਤੇ ਕੁਰਾਮੇ ਕਾ ਵਾਂ ਬੈਣੋਏ ਕੋਂ ਵਜ਼ੀਫਾ ਅਦਾ ਕੁਰਾਮ ਬੈਣੋਣੀ ਬੋਡੋ ਐਗੇ ਨਾਰੋ ਹਕਵਾ ਕਿਵੇਂ ਨਾਰੋ ਹਕਵਾ ਮੇ ਹਿਆਰ ਕੋਰੀ ਮੀ ਹੁਣਾ ਇਹ ਤੇਰੇ ਵਾਂ ਬੈਣੋ ਵਾਤੀ ਹਾਂ ਨਾਰੋ ਹੁਣਾ ਕੀ ਹਮ ਵਾਰਾ ਗੀਨਾ ਮੀ ਹੁਣਾ ਕੋਮੇ ਦੋ ਕੋ ਸਹੀ ਤੇਰੇ ਵਾਂ ਜਹੇ ਪਾਇ ਤੋ ਵਾਰਾ ਬੁਰਾ ਵੇਸ ਮਸੇਕਤੇ ਐ ਮਾ ਵਾਰਾਂ ਹਿਵ ਵਾਰਾ ਕੋ ਮਿਕਾਂ ਕੋਰਾਣ ਕਮ ਦੱਤ ਮੈਂ ਉਮੀਦ ਕਰਾਂਗੇ
3: ਲੱਬਾ
2: ਹਿੰਗਾ ਮਸੇਕਤ ਦਮਾ
3: ਲੱਬਾ
2: ਗੁਰੂ ਤੱਤ ਫੁਰਤ ਮਦਾਣੀ
3: ਲੱਬਾ
2: ਆ ਹਿੰਗਾ ਕੋਰੇ ਨਗਮਾ ਹਾਇਂ ਅਲਿਫਾ ਹਾਇਂ ਅਲਿਫੰ ਹਮ ਆਦਾਗ ਮਤਿੰ ਅੰ ਅਕੁਰੇ ਬੈ ਮਿਆਦੋ ਇਸ ਕੋਂ ਅਕੁਰੇ ਨਗਾਣੀ ਕਾਫ ਕਾਫੁ ਗਮਿਯਤੀ ਕੋਚਤੋ ਹਿੰਗਾ ਦੋ ਬਲਾਲੋ ਕੋਮ ਸਿੱਕਤੇ ਹੀਵਣੀ ਕੋਮ ਸਿੱਕਤੇ ਮੈਂ ਬੇਣੁਮੀ ਬੇਣੁੱਚੇ ਓਕੇ ਇਬਾਨਾ ਤਿਆਰ ਕੋਮ ਮਸਿੱਕਤ ਕਿਸੇ ਹਮ ਮਿਹਾਰ ਮੀ ਇਬਾਲ ਦੇ ਇਬਾਨਾ ਗੇ ਮਸਿੱਕੇ
4: ਮਾਲੂਮ ਮਲਾ
2: ਮਾਲੂਮ ਮਲਾ ಮಾಲೂಮ್ ಮಾಲ ಮೇ ಮಸೆಕ್ಕೆ ಕಿ ದತ್ತೆ ಕಬೂ ಕುರೆ ಗೊತುಗ ಎಮ್ಮೆ ಫಸೇ ಹ ಮಸೆಕ್ಕೆ ಒಮು ಕಿ ಕೆಬುಣೆ
1: ಮರ ಫಸೇ ಹ ಮಸೆಕ್ಕೆ ತೆ ಇಬಾನೆಂಗೆ ತಮ್ಮ ಮಸೆಕ್ಕೆ ಕುರಿಯ ತಾಗೋಯ್
3: ನೆಂಗೆ
1: ಆತಿ ನೆಂಗೆ ಗ ಬಲಾಲ ಮೀ ಮಸೆಕ್ಕೆ ತುಗ ಮಿ ವಾ ಗೊತಕಿ ದತ್ತಮೆನ್ ದೇನ ಲಫ್ಸೆ ತಿನಿ ಮೈ ಲಫ್ಸೆ ಜುಮ್ಲೆ ಹದಾಲ ಮಿ ಜೇನಿಗೆ
2: ದೆಮ್ ಮಿ ಲಫ್ಸೆ ಕಿ ಕೊಬಾತ ಬಲಂ ಮಿ ಹದಂಜೆ ಗೊತಕಿ ದತ್ತಮೆನ್ ಎಕ್ಕ ಮಿ ಬಗೀಚಾ ಮಿ ಗೆಂಗೊಳೆ ಮಾ ಬೊಂಡಿತೋ ए माबोंडे मलेन नगन जणे हेमे मालुम मलम किआडेंगे ए माबोंडे मलेन नेगेमा ए मालु कोण लफसु मिलिबेणि
3: लब्बा
2: ए ममिया तुके माबोंडे ई गहोरे माता क्याल देणेंगे
3: लब्बा
2: हुवंदुमा मले कुरुवामा इरुदेमा फिनिफेम्मा
3: फिनिफेम्मा
2: फिनिफेम्मा फिनिफेम मालु कोती कोण लफसे तम्मु
1: फिनिफेम मालु गमियती बुळा ವರ ಫಸೇ ಲಫ್ಸೆ ದೊಮಿ ಬುಳಾ ಮಿ ಲಫ್ಸು ಬೇಣುಕೊಗ್ಗೆ ಜುಮ್ಲೆ ಹದಾದೆ ವಿದತ್ತಮೆನ್ನು ಇಬಣ
2: ಪುಳಾ ಬೇಣುಂ ಕೊಗ್ಗೆನ್ ಜುಮ್ಲೈ ಪುಳಲಕ್ಕೆ ವಾಹಕ ಹಿಮಣಂ ವಿ ಜುಮ್ಲೈ ಕಿಹಿನೆ ಫಾಣಿ ಬುಳಲಕ್ಕಿ ವರ ಮಿಹುಣ ಉದುಕುರಾ ಜನವಾರ ಇಬಾಣ ಮಿಕಹಲ ಕಿಕಬುಣಾಣ ಹಾದಿಸ ದಿಮಾವೀತ ಉಬಾಣ ವರ ಉದುಕುರಾ ಬುಳಲಕ್ಕ ದಿಮಾವಿತ ಏಕಂ ಅಣೆ ದತ್ತೆ ಫೆಣೆ ವರ ಗಿಣಂದೆ ದತ್ತಮೆನ್ ಮೇ ಮಾಲೆಗ ಒಳೆರ್ ವರ ಗಿಣಂ ಫೆಣೆ ಗೇತರೆಗ ವೆಸ್ ವರ ಗಿಣ ಮಿಹುಂ ಬುಳಾ ಗೆಂಗುಳೇತ ಏಕೆ ನ ಮೇ ವಾಣಿ ಗೇತರೆ ಬುಳಾ ಗೆಂಗುಳವೆಂಟ್ ಎಹಾ ಉಂದಗೂ ಬೊಡಿಯ ಎಹಮೆ ಮಸ್ಸು ಮೇ ವಾಗುತ್ತಕ್ಕಿ ಬುಳಾದಕ್ಕೆ ಬಿರು ವೆಸ್ ಕಣ್ಣಾತಿದೆನ್ ಬಯಬ್ಬುಳಾ ಹೊಣ್ಣಣಿದೋ ವರಂ ಉಂದಗೂ ಹುರಾ ಬುಳಾ ಎಮ ಹುರಿಹಾ ಬುಳದೆನ್ನೂನೆ ಬಯಬ್ಬುಳದೆ ಏಕಂ ಜುಮ್ಲ ರಂಗಳಂಗೆ ಜುಮ್ಲ ಗೋಸೆಗೆನೆನ್ನು ಜುಮ್ಲ ಹಮ ಬರಾಬರು ಮಮ್ಮಿ ವಾಗೋತೆಕ್ಕಿ ಬಯಬ್ಬುಳಾ ಮೇಳನಿ ವರಂ ಉಂದವು ಕುರಾ ಬುಳಾ ಅಣೆಬ್ಬೆ ಬುಳಾ ರಂಗಳೇದೋ ದೆನ್ ಬುಳಾದಕ್ಕೆ ಬಿರುಗಣ್ಣ ತಿಕ್ಕಿ ನಂಗೆ ಹದನೆ ಆಮಕೊ ಬುಳದಕ್ಕಿ ಹಮ ರರ್ರಶು ಗಯಸ್ ಮಾಲೇ ಗಯಸ್ ವರ ಗಿಣ ಎಚ್ಚೆತ್ತ ಆ ಮಾಮಕೊ ಕೊಮ್ಮೆ ಮಗಕಂ ಎಳೆಯಸ್ ಫೆಣ್ಣಾಣೆ ಬುಳಾ ಫಸ್ಸಾಲಾನಿ ಬಿರುಗಣ್ಣೆ ಏಕಂ ಫಸ್ಸಾಲಂ ಕೆರೆದೋ ತಂಕೊಳೆ ತಫಾತ್ ಗೊತಕಂ ಇದೆಯ ಹೆಣ್ಣು
1: ಇವಣ ಅದೀಬೋದೇನೆ ಎಂ ಮಸಕ್ಕೆ ವಾಹಕೆಯೋ ವಾಹಕೆಯೋ ಅದೀಬೆದ್ದೋ ಹಿಂಗ ಹೆಮ್ಮ ಎಂ ಮಸಕ್ಕೆ ತೆಗೆದ ಕುರಿಯದ್ದ ದತ್ತೆ ಕ್ಯಾದೇನೆ ಮಿಯದುಗೆ ವಾಹಕೆಗೆ ಫೇಶುಂ ಕ್ಯಾದೇನೇಮ ವಾಹಕ ಕುರಿಯಗೆಂದಂ ಎ ಜುಮ್ಲ ಇಬಾಣ ದತ್ತಮೆಣ್ಣ ಕಿಯಾದಮಿಗೆ ಮಿಹಾರು ಮಿಯದ್ಗೆ ವಾಹಕಾಗ ವಾಗೋದಕ್ಕಿ ಲೂಸಿಯ ನಿದಾಹೆಲೆಗೆಂ ಎಂದು ಫುಮ್ಮಾಗೆನ್ ತೆದುವೆ ಕುಡದೊರು ಬೇರು ಬಲಾಲಿ ಇರುಗೆ ದೋದಿತ ಲೂಸಿಯನ್ಗೆ ಮೂನ ವಣಿ ಎಳಿಫ ಕುದಿ ದೂಣಿತ ಲವಕಿಯ ಮುಂದೆ ಲೂಸಿಯನ್ ಡೆಂಗುಗುಳ ಮೂಣುದೊವೆ ಲೂಸಿಯನ್ಗೆ ಎಮ್ಮೆ ರೀತಿ ನೂಕುಲಾಗೆ ಹೆದುನ್ಲಿ ದೆಂಕಿನೆ ವಾಣಿ
2: ಲೂಸಿಯನ್ಗೆ ದುವಹೆಗೆ ಫೆಷಂ ಮೇತಿ ಮಿ ವಾಹಕ್ಕಾಗೆ ಫೆಶುಮ
3: ಲೂಸಿ ದಿಯೈ ಅನೆ ಬೇರ ಹಿಂಗಾಲ
2: ಲೂಸಿಯನ್ ಬೇರಂ ಹಿಂಗಾಲ ಅಂದಿಯೈದ
3: ಲಬ್ಬ
2: ಎಮ್ಮೆ ಮದೆಂತಿ ಬೇಕು ದಿನ್ನ ಮೇತಿ ಮಸೆಕ್ಕೆ ವಾಹಕ್ಕಾಗೆ ದೆಂಗುವೆಬ್ಬ ಕುರಿಯ ಗೆಂದ ಇಬಾಣಾಮೆನ ಮಿ ಲೂಸಿಯನ್ ಬೇರಂ ಹಿಂಗಾಲ ಅಂದಿಯಕ
1: ಹಿಂಗಾಲಂ ಗೊಸ್ ದೆಂ ವಾಗತೆ ದೆಂ ಬೇರೆ ಹಾಕೋದಿನ್ನ ತೋಯಿಂಗೇನಿ
2: ದೆಂ ಬೇರೆ ಹಾಕೋದಿನ್ ಏತಿ ನಿಮ್ಮಾಣಿದ ಎಮ್ಮ ಮಸಕ್ಕೆ ವರ ಫುರಿ ಹಾಮ ಇಬಾಣ ಮೇತಿ ಕುರುವತ ಗೊಸ್ಸ ಪ್ರೋಗ್ರಾಮ್ ನಿಮ್ಮಿಂದ ಅಡುವ ಇನ್ನ ಚೇಂಗೆ ಬಾಕಿ ವೆಲ್ಲ ಮದೆ ಹೆಕ್ಕಿಯಾದೆ ಬೇಣು ಹಿಂಗ ಕಡಿಯಂಗ್ ಅಡುವ ಹಾಲಂದ